ਸਾਲ ਦੇ ਦੇਖੋ ਕਿੱਥੇ ਵਧੀਆ ਭਜਨ ਆਪਣੇ ਹੁੰਦੇ ਹੋਵੇ ਜਾਂ ਕਾਰਜਕ੍ਰਮ ਨੂੰ ਟੀਮ ਦੇ ਜਿਹੜੇ ਜਿਹੜੇ ਪੂਰੇ ਥਈ ਦੇ ਹੋਏ ਤਾਂ ਆਦਤ ਵਾਲੀ ਜੀ ਭਾਈ ਨੇ ਅੱਗੇ ਆ ਲਓ ਕੱਲ੍ਹ ਸੁਰਾ ਉੱਪਰ ਆਪਣੇ ਨਵੀਂ ਜਾਣਕਾਰੀ ਮਿਲਾਂਗੇ।